ਹਾਂਜੀ ਮੁਸਕਾਨ ਮੈਸੇਜ ਕਰੋ ਸ਼ਵੇੜੇ ਨਾ ਮੁਸਕਾਨ ਵਿੱਚ ਭਈਆ ਆਇਜ਼ ਸਿੰਘ ਦਾ ਭਈਆ ਸ਼ੇਰ ਦਿੱਤੀ ਖੂਬਸੂਰਤੀ ਸਫੇਦ ਰੰਗ ਮੇ ਹੋਤੀ ਤੋ ਕਫਨ ਕੋ ਦੇਖ ਕਰ ਡਰ ਨਾ ਲਗਦਾ ਔਰ ਅਗਰ ਬਦਸੂਰਤੀ ਕਾਲੇ ਰੰਗ ਮੇ ਹੋਤੀ ਤੋ ਕਾਬੇ ਕੋ ਦੇਖ ਕਰ ਸਕੂਨ ਨਾ ਮਿਲਤਾ ਭਈਆ ਠੂਲ ਤਜ਼ਮਾਨ ਤਰਫਾ ਦਮੀਨੇ ਡਕ ਸਲਾਮ ਵਾਲਿਕਮ ਅਸਲਾਮ ਵਾਲਿਕਮ ਅਸਲਾਮ ਔਰ ਸਪੈਸ਼ਲ ਤਾਸਤ ਸਲਾਮ ਵਾਲਿਕਮ ਅਸਲਾਮ ਜੇ ਸਲਾਮ ਭਾਈ ਵਾਲਿਕਮ ਅਸਲਾਮ ਸਿੰਘ ਜੀ ਤਾਸ ਠੀਕ ਠਾਕ ਹੀ ਖੈਰੀਅਤ ਜੀ ਆਇਜ਼ਾ ਸਿੰਘ ਦਾ ਖਦ ਜੀ ਪ੍ਰੋਗਰਾਮ ਜ਼ਬਰਦਸਤ ਏ ਐਂਡ ਅਮਾਇਆ ਬਨੇਰਵਾਲ ਜੀ ਕਮਦਨ ਪ੍ਰੋਗਰਾਮ ਸ਼ਾਮਿਲ ਸ਼ਵਿਦਾ ਉਹ ਚਿਤਾ ਉਸਤਾ ਡੇਰ ਜ਼ ਸਲਾਮ ਨਾ ਔਰ ਠੂਲੂ ਔਰੀਦੁਨ ਕੁਤਾ ਹੁਮ ਸਲਾਮ ਨਾ ਵਾਲਿਕਮ ਅਸਲਾਮ ਜੀ ਵਾ ਵਾ ਵਾ ਵਾ ਦਾ ਖੁਸ਼ ਗਮਦਨ ਤਾਹਿਰ ਅਗਲੇ ਦੇ ਪ੍ਰੋਗਰਾਮ ਮੌਸਮ ਜ਼ਬਰਦਸਤ ਜੀ ਐਂਡ ਆਇਜ਼ਾ ਸਿੰਘ ਦਾ ਆਇਜ਼ਾ ਖਾਦਾ ਵੈਲਕਮ ਵਾਯੂ ਤਾ ਉਸਤਾ ਡੇਰ ਮਨਾਨਾ ਅਸਲਾਮ ਅਲੈਕਮ ਵਾਲਿਕਮ ਅਸਲਾਮ ਸਿੰਘ ਬਈ ਤਸਖੀ ਟਿਕ ਟਾਕ ਕੀ ਖੁਸ਼ਹਾਲ ਸ਼ੂਚ ਤਸ ਪ੍ਰੋਗਰਾਮ ਲਰਾਗਲੇ ਐਮਨ ਮੁਸਰ ਪ੍ਰੋਗਰਾਮ ਕੇ ਸ਼ਾਮਿਲ ਸ਼ੁਆ ਦਖਮ ਜ਼ੈਨਾ ਜੀ ਉੜਕ ਲਾਉਰ ਨਾ ਮਨਾਨਾ ਸ਼ੁਕਰੀਆ ਐਮਨ ਅਸੀਂ ਦਾ ਸ਼ੇਰ ਗਮਨ ਜ਼ਬਰਦਸਤ ਜੀ ਆਓ ਦਾ ਦੁਬਾਰਾ ਗਮਨ ਪਲੇ ਕਹੋ ਆਹਾ

0: ਕਸੂਰ ਨੰਬਰ ਦੇ ਪੀ ਟੀ ਸੈੱਲ ਸਹੀ ਦੇ 09382804595 ਬਾਨੀ 09382804595 ਬਤਾ ਸੁਕਾਲ ਕਵੇ ਦੇ ਮੁਫਤੀ ਸਾਹਿਬ ਨੇ ਸਕਿਸ ਮਤਾ ਪੋਸ ਪੁਖਤੇ ਨੇ ਵੀ ਬਿਲਕੁਲ ਤਾਸੁਬ ਕਵੇ ਮੁਫਤੀ ਸਾਹਿਬ ਬਤਾ ਸੁਲੇ ਜਵਾਬ ਦਰਕੇ ਜੀ ਮਸਰ ਪ੍ਰੋਗਰਾਮ ਕੀ ਮੁਫਤੀ ਸਾਹਿਬ ਮੌਜੂਦ ਜੀ ਮੁਫਤੀ ਸਾਹਿਬ ਤਰਫ ਤੋਂ ਬੋਰਡ ਸਮਾਂ ਮੁਫਤੀ ਸਾਹਿਬ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ
1: ਵਾਲੇਕੁਮ ਅਸਲਾਮ ਵਰਹਮਤੁਲਾਹਿ ਵਬਰਕਾਤੁਹ
0: ਸੰਗੇ ਮੁਫਤੀ ਸਾਹਿਬ ਤਾਸੁ ਖੇ ਜੀ ਟਿਕ ਟਾਕ
1: ਖੇਰ ਦੇ ਜੀ ਅੱਲਾ ਫਜ਼ਲ ਦੇ ਤਾਸੁ ਖੇ
0: ਅਲਹਮਦੁਲਿਲਾ ਮੁਫਤੀ ਸਾਹਿਬ ਤਾਸੁ ਦੁਆ ਗਾਨੀ ਦੀ ਪਖੇਰ ਸਦਰ ਔਰ ਅਸੀਲੇ ਮੁਫਤੀ ਸਾਹਿਬ
1: ਜੀ ਬਖੇਰ ਸਾਰਾ ਬਿਲਕੁਲ
0: ਮੌਸਮ ਡੇਰ ਜ਼ਿਆਦਾ ਗਰਮ ਦੇ ਮੁਫਤੀ ਸਾਹਿਬ ਗਰਮੀ ਡੇਰ ਜ਼ਿਆਦਾ
1: ਬਸ ਰੋ ਰੋ ਖਪਲ ਜ਼ਾਨ ਬਖਾਈ ਗਨ
0: ਜ਼ੋ ਵਕਤੀ ਦਾ ਸਲਕ ਸ਼ਾਂਤ ਕਤ ਬਾਜ਼ਾਰ ਤੋਂ ਕੁਛ ਲੇ ਮੁਫਤੀ ਸਾਹਿਬ ਬਿਆ ਚ ਕਮ ਦੇ ਨੋੜੀ ਜ਼ਿਆਦਾ ਗਰਮ ਡਾ ਰਵਾਨ ਖੋਲੀ ਵੀ ਡੇਰ ਜ਼ਿਆਦਾ ਡੇਰ ਜ਼ਿਆਦਾ ਗਰਮੀ
1: ਦਾ ਕਿ ਲਗਾ ਡੇਰ ਬੰਦਾ ਬੇੜੇ ਰਹਿ ਜ਼ਿਆਦਾ
0: ਬਿਲਕੁਲ ਗ੍ਰਾਨੋ ਕਦਰ ਮੰਦ ਔਰ ਦਿਨ ਕੋ ਬਿਲਕੁਲ ਦਾਸ ਪ੍ਰੋਗਰਾਮ ਤੋਂ ਕਾਲ ਕਰੇ ਮੁਫਤੀ ਸਾਹਿਬ ਰਸਰ ਮੌਜੂਦ ਦੇ ਮੁਫਤੀ ਸਾਹਿਬ ਨੇ ਸਟਾਪ ਉਸ ਪਖਤਨ ਵੀ ਬਤਾ ਸੁਲਾ ਜਵਾਬ ਦਰ ਕੇ ਜੀ 09382804595 ਮੁਫਤੀ ਸਾਹਿਬ ਏਸੀ ਤੋਂ ਗੂਰੀ ਆਉ ਬਿਜਲੀ ਦੇ ਕਮਰੇ ਨੂੰ ਸਰ ਫੋੜੇ ਦੇ ਬਿਜਲੀ ਸਟੇ ਦੇ ਨਾ ਕਹਿਣਾ
1: ਸਰ ਤਸਵੀਰ ਉਹ
0: ਜੀ ਗ੍ਰਾਨੋ ਕਦਰ ਮੰਦ ਔਰ ਦਿਨ ਕੋ ਤਾਸ ਲਾਈਵ ਕਾਲ ਵਿੱਚ ਸ਼ਾਮਿਲ ਹੀ ਮੁਫਤੀ ਸਾਹਿਬ ਤਾਸ ਇਜਾਜ਼ਤ ਤੇ ਕਾਲ ਸਰ ਚਲਾੜ ਸ਼ੂ
1: ਜੀ ਜੀ ਜੀ
0: ਹਾਂਜੀ ਗੁਰੂ ਬਜਮੰਗ ਸਰ ਨੂੰ ਬਣੇ ਕਾਲਰ ਸੋਖਤੇ ਔਰ ਚਰਤਨਾ ਮੁਫਤੀ ਸਾਹਿਬ ਨਾ ਸੱਟ ਪੋਸਟ ਪਲਾ ਰਹੀ ਜੀ 09238 ਦਾ ਨੰਬਰ ਸਨ ਸਰ ਨੋਟ ਕੇ ਹਨ 09382804595 ਗੁਰੂ ਚ ਪਲਾਨ ਸੋਖਤੀ ਜੀ ਜੀ ਜੀ ਅਚਾ ਸੋ ਖਬਰ ਕੋਈ ਰਿ ਚਰਤਨਾ ਹਾਜੀ ਵਾਏ ਸਭ ਪੁਖਤਾਨਾ ਜੀ
2: ਜੀ ਅਸਰਾਰ ਵਾਏ ਉਹ ਕਿਤਾਬ ਹੈ ਬਾਰੀ ਕਿ ਨਿਕਲੀ ਜੇ ਲਗਨ ਸਾਹ ਸੁਨਾ ਤੋ ਕਿ ਜੂਰਾ ਵਾ ਦੁਖਾ ਪੇ ਔਰ ਕਾ ਦੇ ਵਾ ਦੁਖਾ ਵਲਮ ਨਾ ਸ਼ਰਹ ਲਕਾ ਜੀ ਲਾ ਕੋ ਪਰੇ ਜੀ ਅਜਾ ਦਾ ਇਹ ਉਹ ਰਕਾ ਕਿ ਵਾ ਰੋ ਕੋ ਬਲਰ ਕਾ ਸਕੂਲ ਆ ਕਾ ਬਿਨ ਨੋ ਕੋ ਲੋ ਲੋ ਖਜ ਕੋ ਲੋ ਦਗਾ ਲਕਾ ਜਾ ਸੁਰਤ ਨਾ ਵਾਏ ਜੀ ਸਰ ਲਕਾ ਦਾ ਬਾਵੀ ਸੁਰ ਮਾਰਾ ਸੀਨ ਉਹ ਜੀ ਬਨ ਬੰਦਾ ਤਾਂ ਅੱਲਾ ਪਾਤ ਕਵਰ ਕਈ ਮੈਂ ਜਿੱਦਾਂ ਜਾਈ ਸੀ ਉਹ ਕਦੀ ਜਾਏ ਤਾਂ ਕੁਛ ਤੇਰਾ ਲਾਓ ਕੇ
0: جواب درکے ہاں ڈیرا زیادہ شکریہ ڈیرا زیادہ مہربانی گرانو قدر مند اور دن کو بالکل تاسو کال کول شی مفتی صاحب سر موجود دے سکس مرتا پوسٹ پختن بالکل تاسو کول شی مفتی صاحب نا تاسو جواب در کے پروگرام صراط المستقیم سر از عقیب جان جدونی ما سر پروگرام کے موجود مفتی فرحاد علی حقانی صاحب جی السلام علیکم
3: وعلیکم السلام
0: جی جناب سو کو ریچر تنا
3: بھائی جان زمون مفتی صاحب نا تاسو بدی زنگ
0: زنگلی بوٹو کی زکات سمر دے مطلب ٹھیک مفتی صاحب جواب درکے ہاں
3: السلام
0: علیکم شکریہ تھینک یو سو مچ
1: ہاں جی بسم اللہ الرحمن الرحیم بوٹی وہ نہیں چکی دین پدے کی ہم غوشر واجبی اس مسئلہ دا سدا چی یو بوٹی وغیرہ دا سی وی چی ہغا خود رو وی خپل را خطلی وی چا کرلی نی وی نو پدی خپل را خطلی شو کی غو شرشتے ک نشت دے نو ک خپل را خطلی وی او تا نو بس غلو شو نو پدی کی خو شر نی خو کنا خو رو خطل خپل خو تاس ور خیال ورتا چ وی یا شکم دینو کتا ورتا زای برابر وی یا سانگ مانگ تے کٹ ک وی چ مطلب خیال ولا ساتل شروع کئی نو ک خپل را خطلی وی او تاس ور خیال ساتل شروع کڑی نو بیا په کې وشر واجبین نو تاسو زمکه کې راختلی تاسو نه دی کړی خپل راختلی یو کو تاسو کړلی نو وشر به ورکوي که تاسو نه کړلی خپل راختلی هو تاسو الله خیال خواله نه دی نو ور لزی نو ور ل خیال ساتي نو ور توبه چوي نو ل سانګي مانګي کټ کوي بس راختلی دی خپل نو بیا په کې وشر نشته خو کنه تاسو الله خیال ساتي کته ور تل ګوډ موډ کوي ور تا چوي تاسو سي کوي زی راځي بیا په دې کې وشر واجب وي ښه وشر به پکې اني مشر راځي او مشلمه او لسمه هغه وبو پورې کار دی تاسو وبو هغه ته اچوي او کنه اچوي وبو ورته چې کوم دنو د کومو وبو اچوي یعنی پیسو والا وبو او کنه فری وبو نو که فری وبو نه یا بارانی وي یا داسې سفری نه لای مالې ته بس اسې ورته هغه نه وبو راځي نو بیا پکې لسمه ورکوي
0: صحیح
1: یو لاکھ روپو ډکې نو لزر روپے ورکوي کنه تاسو ورته سد ټیوب ویل وغیرہ نه وبو کوي نو بیا به ورته چکم دنو شلو زرو کے مطلب یو زر روپئے لاکھ روپو کے پینز زر روپئے او کبل فرض دا سی بھی چھے نئے دو نالائن او بکو